0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸਨਮ ਪਰੋਵਾਲ। ਤੁਸੀਂ ਹੁਣੇ ਸੁਣ ਕੇ ਹਟਿਓ ਜੀ ਮੇਰਾ ਗਾਣਾ ਭੁੱਲ ਜਾਵਾਂਗੇ। ਚੰਗਾ ਲੱਗਿਆ ਤਾਂ ਲਾਈਕ, ਕਮੈਂਟ, ਸ਼ੇਅਰ ਕਰਨਾ ਨਾ ਭੁੱਲਿਓ। ਥੈਂਕ ਯੂ।
1: सुनते रहिए दिल से दिल तक 89.0।

0: ਤੁਹਾਡਾ ਆਪਣਾ ਪੈਰੀ ਸਿੱਧੂ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਈਸ਼ਾ ਸ਼ਰਮਾ।
0: ਤੁਸੀਂ ਹੁਣੇ ਹੁਣੇ ਸਾਡਾ ਗਾਣਾ ਸੁਣਿਆ ਸ਼ਹਿਰ, ਐਂਡ ਤੁਹਾਨੂੰ ਗਾਣਾ ਤੁਹਾਡਾ ਕਿੱਦਾਂ ਲੱਗਿਆ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ, ਐਂਡ ਸਾਡੇ ਨਵੇਂ ਨਵੇਂ ਗਾਣੇ ਸੁਣਨ ਲਈ ਮਿਕਸਿੰਗ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਥੈਂਕ ਯੂ।